ਕੁਰੇ ਜਾ ਸਹੀਤਾ ਬਾਯੂ ਸਰੀ ਹੁਣ ਗਏ ਹਨੁਮੰਤ ਸਹੀਤਾ ਅਕਸਮਰ ਗਰੀ ਕੁਰੇ ਹਨੁਮਾਨ ਉਤੇ ਦਿਆ ਕਾ ਸਮਾ ਸੀਤਾ ਜੀ ਕਨ ਭੇਟੀ ਫਰਕਣ ਖੇਰਾ ਰਾਮਚੰਦ੍ਰ ਕਾ ਪਸਮਾ ਪੁਗਨੀ ਅਕਲ ਵਲ ਛਾਈ ਨਾ ਇਨਾ ਕੋ ਭੁਜੋ ਸਵੈ ਬਲ ਭਣੀ ਇੰਦ੍ਰ